ਪਹਿਲੀਆਂ ਅੱਜ ਦੀ ਖਾਸ ਖਬਰਾਂ ਅੰਤਰਰਾਸ਼ਟਰੀ MSME ਦਿਵਸ ਦੇ ਮੌਕੇ ਮਾਥੇ ਰਾਜੀ ਸਤਰੀ ਆਯੋਜਨ ਕਾਲੇ ਜੈਪੁਰ ਮਾਏ ਰਾਜਸਥਾਨ ਇੰਡਸਟਰੀਅਲ ਡਿਵੈਲਪਮੈਂਟ ਪਾਲਿਸੀ ਰੀ ਲਾਂਚਿੰਗ ਵੇਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਦੇ ਮੌਕੇ ਨਸ਼ੇ ਦੇ ਖਿਲਾਫ਼ ਇਕਜੁੱਟ ਹੋਰ ਯੁੱਧ ਛੇੜਨੇ ਰੋ ਹੇਲੋ ਕਰਿਓ ਹਜ਼ਰਤ ਇਮਾਮ ਹੁਸੈਨ ਰੀ ਸ਼ਹਾਦਤ ਰੋ ਪ੍ਰਤੀਕ ਮੁਹਰਮ ਅੱਜ ਅਕੀਦਤ ਅਰ ਐਹਤਰਾਮ ਰੇ ਸਾਥੇ ਮਨਾਇਓ ਜਾ ਰਿਹਾ ਹੈ ਮਾਤਮ ਰੇ ਵਿਚੇ ਕਰਬਲਾ ਮਾਏ ਤਾਜ਼ੀਆ ਦਫਨਾਇਆ ਜਾ ਰਿਹਾ ਹੈ ਅਰ ਪ੍ਰਦੇਸ਼ ਮਾਏ ਲਾੜਲਾ 24 ਘੰਟਾ ਮਾਏ ਕੁਛ ਇੱਕ ਥੋੜਾ ਮਾਥੇ ਬਿਰਖਾਰੀ ਗਤੀਵਿਧੀਆਂ ਜਾਰੀ ਮੌਨਸੂਨ ਰੇ ਅਗਲੇ ਹਫ਼ਤਾ ਤਾਈਂ ਔਰ ਅੱਗੇ ਬਦਵਾਰੀ ਆਸ